0: نوديها كم ميجا هرتز تبعي اف ام.
1: لاوي كفه لاوي
2: تبعي اف ام نوديها كم ميجا هرتز
3: انت تقول في كام ريت
1: لوفا روي اتس كوريه
3: ਦੇਹੇ
1: ਕੇ
2: ਮੇਗਾਟਸ ਦੇਹੇ ਫਿਲਮ ਗੇ ਮੇ ਹਾਂ ਦੇ ਬਾਈ ਲਵਾਤਾ ਕੋ ਮਿਸ ਫੇਨੇ ਕੇ ਦੇ ਕੋਨ ਫਿਲਮ ਨੂੰ ਮੇ ਕੀ ਹਮਾ ਦੇਹੇ ਗੇ ਮੋਨੀਫੂ ਫਿਲਮ ਦੇ ਨੋਮੁਗਾ ਅਬਦਵਸ।

0: ਪੁਰਣੀ ਹੈਯ ਨੁਅਤ ਐਵਰਿਮ ਫੇਵਾ ਲੋਤੰ ਇਹਮ ਫਰਾਤਕ ਲਿਮੜੀ ਹੈਯ
1: ਇਨ ذلك لحق تخاصم اهل النار
0: ਹਮ ਕਸ਼ਵਰੰ ਨਰਕਾਗੇ ਅਹੁਲਵਰਿੰਗ ਅਰਾਰੁਮ ਗੇ ਵਾਹਕ ਕੀ ਐ ਹੱਕ ਤੇਦੁਕੰ ਕਸ਼ਵਰੇ.

0: ਰਹਿਣ ਜੋ।
1: ਅਸਲਾਮ ਅਲੈਕੁਮ ਨੋਦੀ ਹੇਕੇ ਮੈਗਾਹਰਟਸ ਦਿਵੇ ਐਫਐਮ ਅਡੋ ਹਮੁੰਦਾ ਐਮਹਾ ਇਹੁਂ ਤੇਣ ਉਫਾਵਿਰ ਵਗੁਤ ਕੋਲੇ ਇਕ ਐਦਮੁਮ ਬੇਂਜੋ ਮਿਸਲਸਲਾਗੇ ਆ ਐਪੀਸੋਡ ਕ ਮਰਹਬਾ ਦਨਵੰ ਮੀ ਫਿਲਮੇਕੇ ਨੋਤਾ ਐਲਬਮੇਕੇ ਲਵਤਾ ਦਿਵੇਫਨਾ ਹਮੇ ਕਿਨਿਸਤਿਰ ਮਾਰਮੇ ਕੁਰੀਏ ਕੇਂਦਾ ਅਸ਼ੋਇੰ ਸ਼ੋਇਆ ਇਕੀ ਗਮੀ ਹਫਤਾ ਗਸ ਮੀ ਬੱਦਲ ਕੁਰੀ ਅਨ ਆਸ਼ਿਦਾ ਮੀ ਹਫਤਾ ਗਾਉਣ ਮੀ ਕਿਨਿਸਤੇਨੀ ਦਿਹਾਸ ਤੇਵਿਸ ਵਣ ਆਹਾਰੁਗੇ ਮੇ ਮਹੁ ਸਿਨਮਾ ਤਕੰ ਐ ਪੇਲੁਨ ਤੇਰਿੰਗੇ ਬੋੜ ਤਰਹੀ ਬੇਂ ਹੋਦਿ ਮਕਬੂਲ ਫਿਲਮ ਲੋਬਿ ਵਿਵਿਚੇਗੇ ਓਫਿਸ਼ਲ ਸਾਊਂਡ ਟ੍ਰੈਕ ਐਲਬਮ ਅਲਿ ਸੀਜ਼ਨ ਡਾਇਰੈਕਟ ਕੋ ਸੀਜ਼ਨ ਨਾਇਕੀਗ ਮਰੀਮ ਅਜ਼ਾ ਐਮਨਤ ਰਿਸ਼ਫਾ ਅਹਮਦ ਈਸਾ ਅਦਿ ਅਲਿ ਆਜ਼ਿਮ ਫਦ ਮਸ਼ਹੂਰ ਤਰੀਮ ਫੇਨਿਕੇਂਦਿਯ ਮੀ ਫਿਲਮਕੀ ਲੋਬਿਗੇ ਓਬਸੈਸ਼ਨਗੇ ਮੱਚਾ ਬਿਨਾ ਕੋ ਉਫਦਾਫਵਾ ਰੋਮੈਂਟਿਕ ਥ੍ਰਿਲਰ ਫਿਲਮ ਮੀ ਫਿਲਮੁਗੇ ਮਿਊਜ਼ਿਕ ਐਲਬਮਕੀ ਦਿਵੇ ਮਿਊਜ਼ਿਕੀ ਦਾਇਰਾਗੇ ਐਮਐਨ ਮਸ਼ਹੂਰ ਮਿਊਜ਼ਿਕ ਕੰਪੋਜ਼ਰੁਨਾ ਲੇਂਵੇਰਿੰਗ ਅਦਿ ਲਵਕਿਯੁਨ ਤੇਰਿੰਗੇ ਇਹੁ ਸਾਸ੍ਥਾ ਏਕੁਲਵਿਗੇਂਵਾ ਮੁਸੰਦਿ ਐਲਬਮੇ ਮੀ ਹਫ਼ਤਾ ਗਾਉਣਮਿੰਗ ਅਡੋ ਹਾਲਾਣੀ ਮੀ ਐਲਬਮ ਕਹਿਮਿਣੇ ਨੁਅ ਲਵ ਏਹਮ ਫੁਰਤਮ ਲਵੇ ਅੰਕੁਰਿਯ ਦਾਣਮ